0: I'm so thankful to the people who make this possible. Without them, so many people would not see again. But because of them, they have the gift of sight.
1: ਉਹਨਾਂ ਦੇ ਵਿੱਚ ਵੇਖੋ ਜੀ ਮਾਲਕ ਦੀ ਪ੍ਰਭੂ ਦੀ ਜੋਤ ਆ, ਉਹ ਭਲਾ ਕਰਦੇ ਆ, ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਆ, ਇਸੇ ਤਰ੍ਹਾਂ ਸੇਵਾ ਕਰਦੇ ਰਹੇ।
2: It Is Written is dedicated to sharing the gospel around the world. To discover more about It Is Written, I invite you to visit our website, itiswritten.com, and browse the dozens of pages that describe what we do and how we do it. Let's get to know each other better. Visit our website, itiswritten.com, today. For the 15 million blind people currently living in India, life can be an extreme hardship. In a country with no welfare system or government support, blindness can be an almost insurmountable challenge. Thankfully, for many, blindness is a condition that's not only treatable, but entirely curable.
3: ਕੰਮ ਤੇ ਫਿਰ ਇਸ ਤਰ੍ਹਾਂ ਹੀ ਆ, ਮਿਹਨਤ ਮਜ਼ਦੂਰੀ ਆ, ਹੋਰ ਮੇਰੀ ਕੀ ਆ। ਮੈਂ ਤਾਂ ਨਹੀਂ, ਮੇਰਾ ਪਰੇਸ਼ਨ ਹੋ ਜਾਏ ਜੇ ਜੇ ਲੰਚ ਜੇ ਪੈਂਦੇ ਤੇ ਲੰਚ ਪਾ ਦੇ। ਸੀਸਾਂ ਹੀ ਆ ਮੇਰੀਆਂ ਤੇ ਗਰੀਬਣੀ ਦੀਆਂ।
4: ਓ ਆਪਕੀ ਮਿਹਰਬਾਨੀ, ਆਪਕੋ ਭਗਵਾਨ ਖੁਸ਼ ਰੱਖੇ। ਹਮਾਰੇ ਵੀ ਬੱਚੇ ਪਲ ਜਾਏਗਾ, ਤੁਮ ਆਪਕੋ ਭਗਵਾਨ ਦਵਾ ਦੇਗਾ ਨਾ, ਬਹੁਤ ਅੱਛਾ ਕੰਮ ਹੋ ਜਾਏਗਾ ਹਮਾਰਾ ਵੀ, ਜ਼ਿੰਦਗੀ ਹਮਾਰੀ ਬਚ ਜਾਏਗੀ।
2: Throughout India, more and more people who have lost their sight are seeing again. And It Is Written-sponsored medical team is performing cataract surgery on people who are in desperate need of medical help. And lives are being changed.
5: ਜਦੋਂ ਮੇਰੇ ਦਾਦੀ ਜੀ ਪਹਿਲਾਂ ਗਏ ਸੀ ਉੱਥੇ ਹੋਸਪਿਟਲ ਦੇ, ਅਤੇ ਉਹਨਾਂ ਨੂੰ ਕੁਛ ਨਜ਼ਰ ਨਹੀਂ ਸੀ ਆਉਂਦਾ, ਅਤੇ ਬਾਅਦ ਵਿੱਚ ਜਦੋਂ ਆਏ ਆ, ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਕਿ ਅੱਗੇ ਨਾਲ ਕਾਫੀ ਫਰਕ ਆ, ਦਿਖਾਈ ਦਿੰਦਾ ਉਹਨਾਂ ਨੂੰ, ਆਪਣੇ ਪੈਰਾਂ ਨਾਲ ਚੱਲ ਗਏ ਆ।
6: ਬਹੁਤ ਵਧੀਆ ਵਾ, ਤੁਹਾਡਾ ਧੰਨਵਾਦ ਕਹਿੰਦੇ ਆ। ਸਾਨੂੰ ਛੱਡਣ ਆਏ ਜੋ ਤੁਸੀਂ, ਮੇਰੇ ਪੁੱਤ ਜੋ ਤੁਸੀਂ।
2: But with a problem as widespread as this, and with the extreme poverty in which so many people live, how could Dr. Jacob and his team ensure their work reached as many people as possible?
0: I realized that if only they can be picked up, operated upon, and given the gift of sight, they have the world all over again in their lives.
2: So It Is Written, with the help of generous people like you, has provided a bus. This allows the medical team to travel to remote locations to meet with patients and means people can be brought to the site of the surgeries. And it also means that 300 or more people a day can receive this life-changing cataract surgery. And through the work of Dr. Jacob and his team, the love of Jesus is spreading far and wide.
0: We come in contact with many, many blind people, but one man we came in contact was a Christian. After having received the gift of sight, he went and shared with many people the love of Jesus, that Jesus lives and loves everybody.
7: ਉਹਨਾਂ ਕੇ ਤੋਬਾ ਤੇਲਾ ਕਰੀਏ, ਬੰਦਗੀ ਕਰੀ ਤੇ ਯਸੂ ਮਸੀਹ ਜੀ, ਉਹਨਾਂ ਦੱਸ ਰਿਹਾ ਭਾਈ ਮੇਰੇ ਨਾਲ ਆਹ ਗੱਲ ਸੀ ਅਤੇ ਮੇਰੇ ਨਾਲ ਯਸੂ ਮਸੀਹ ਨੇ ਆਹ ਕੀਤੀ। ਉਹਨਾਂ ਨੇ ਚਾਹੁੰਦਾ ਇਹੋ ਚਾਹੁੰਦੇ ਆ ਭਾਈ, ਤੁਸੀਂ ਸਾਨੂੰ ਬਹੁਤ ਰਾਜ਼ੀ ਕੀਤਾ, ਠੀਕ ਕੀਤਾ ਤੁਸੀਂ, ਹਾਂਜੀ ਠੀਕ ਕੀਤਾ, ਤਾਂ ਤੁਹਾਡਾ ਧੰਨਵਾਦ ਕਹਿੰਦੇ ਯਸੂ ਮਸੀਹ।